0: ਮੋਦੀ ਨੇ ਦਿੱਲੀ 'ਚ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਏ। ਦੋ ਰੋਜ਼ਾ ਸੰਮੇਲਨ ਦੀਆਂ ਮੁੱਖ ਝਲਕੀਆਂ ਵਾਲੀ ਇੱਕ ਵੀਡੀਓ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕੀਤੀ ਗਈ ਏ। ਇਸ ਵੀਡੀਓ ਵਿਚ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਇੱਕ ਅੰਸ਼ ਸ਼ਾਮਲ ਏ, ਜਿਸ ਵਿਚ ਉਨ੍ਹਾਂ ਕਿਹਾ ਕਿ ਬ੍ਰਿਕਸ ਰਾਹੀਂ ਭਾਰਤ ਨੇ ਆਲਮੀ ਪੱਧਰ ਉਤੇ ਦੋਸਤੀ, ਭਾਈਵਾਲੀ ਅਤੇ ਸਹਿਯੋਗ ਨੂੰ ਅੱਗੇ ਵਧਾਇਆ ਏ। ਸ਼੍ਰੀ ਮੋਦੀ ਨੇ ਕਿਹਾ ਕਿ ਸੰਮੇਲਨ 'ਚ ਅਪਣਾਇਆ ਗਿਆ ਨਵੀਂ ਦਿੱਲੀ ਐਲਾਨਨਾਮਾ ਸਾਂਝੇ ਦ੍ਰਿਸ਼ਟੀਕੋਣ ਅਤੇ ਭਵਿੱਖ ਦੇ ਸਹਿਯੋਗ ਲਈ ਸਪਸ਼ਟ ਦਿਸ਼ਾ ਦੇਵੇਗਾ।
1: पिछले दो दिनों की हमारी चर्चाओं ने हमारा विश्वास और मजबूत किया है कि ब्रिक्स केवल देशों का समूह नहीं, सॉल्यूशंस का एक इकोसिस्टम है। हम आशा करते हैं इस समिट से उसमें एडॉप्ट किया गया न्यू दिल्ली डिक्लेरेशन हमारे शेयर्ड विजन और फ्यूचर कोऑपरेशन को स्पष्ट दिशा देगा।
0: ਸੰਮੇਲਨ 'ਚ ਹਿੱਸਾ ਲੈਣ ਵਾਲੇ ਸਿਆਸਤਦਾਨਾਂ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਰਾਨ ਦੇ ਰਾਸ਼ਟਰਪਤੀ ਮਸੂਦ ਪਿਜ਼ਿਸ਼ਕੀਅਨ ਅਤੇ ਅਬੂ ਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਸ਼ਾਮਲ ਸਨ। ਸੰਮੇਲਨ 'ਚ ਮੌਜੂਦ ਹੋਰ ਉੱਘੀਆਂ ਸ਼ਖਸੀਅਤਾਂ 'ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ, ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ, ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅਤੇ ਯੁਗਾਂਡਾ ਦੇ ਉਪ ਰਾਸ਼ਟਰਪਤੀ ਜੈਸੀਕਾ ਲੂਪੋ ਸ਼ਾਮਲ ਸਨ। ਭਾਰਤ ਨੇ 12 ਅਤੇ 13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿਸ ਵਿਚ ਸਮੂਹ ਦੇ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬ੍ਰਿਕਸ ਸਿਖਰ ਸੰਮੇਲਨ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਏ। ਉਨ੍ਹਾਂ ਕਿਹਾ ਕਿ ਇਤਿਹਾਸਕ ਨਵੀਂ ਦਿੱਲੀ ਐਲਾਨਨਾਮਾ ਭਾਰਤ ਦੇ ਵੱਧ ਰਹੇ ਆਲਮੀ ਪ੍ਰਭਾਵ ਦਾ ਸਬੂਤ ਏ। ਵਿਸ਼ਵ ਸਿਹਤ ਸੰਗਠਨ WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਡਨੋਮ ਕੇਬਰੇਅਸਸ ਨੇ ਮਜ਼ਬੂਤ ਸਿਹਤ ਸਹਿਯੋਗ, ਨਵੀਨਤਾ, ਲਚਕੀਲੇਪਨ ਅਤੇ ਨਿਰੰਤਰ ਵਿੱਤ ਪ੍ਰਬੰਧਾਂ ਦਾ ਸੱਦਾ ਦਿੱਤਾ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਟੇਡਰੋਸ ਨੇ ਕਿਹਾ ਕਿ ਬ੍ਰਿਕਸ ਸਿਖਰ ਸੰਮੇਲਨ ਦਾ ਵਿਸ਼ਾ ਸਿੱਧੇ ਤੌਰ ਉਤੇ ਵਿਸ਼ਵ ਸਿਹਤ ਨਾਲ ਸਬੰਧਤ ਸੀ। ਉਨ੍ਹਾਂ ਮੈਂਬਰ ਦੇਸ਼ਾਂ ਨੂੰ ਮੁੱਢਲੀ ਸਿਹਤ ਸੰਭਾਲ, ਨਿਗਰਾਨੀ, ਚੇਤਾਵਨੀ ਪ੍ਰਣਾਲੀਆਂ ਅਤੇ ਸਥਾਨਕ ਉਤਪਾਦਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਨਵੀਨਤਾ ਦੇ ਸਬੰਧ ਵਿਚ ਉਨ੍ਹਾਂ ਨੇ ਵਿਗਿਆਨ, ਡਿਜੀਟਲ ਸਿਹਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੀ ਵਿਆਪਕ ਵਰਤੋਂ ਦਾ ਸੱਦਾ ਦਿੱਤਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਸਕਣ। ਵਿਦੇਸ਼ ਮੰਤਰਾਲੇ ਨੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਸਫਲ ਆਯੋਜਨ 'ਚ ਸਹਿਯੋਗ ਲਈ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਦਾ ਧੰਨਵਾਦ ਕੀਤਾ ਏ। ਮੰਤਰਾਲੇ ਨੇ ਕਿਹਾ ਏ ਕਿ ਸੰਮੇਲਨ ਦਾ ਪ੍ਰਬੰਧ ਗੁੰਝਲਦਾਰ ਕੰਮ ਸੀ, ਜਿਸ ਲਈ ਸਰਕਾਰ ਅਤੇ ਸਾਰੇ ਪੱਧਰਾਂ ਉੱਤੇ ਤਾਲਮੇਲ ਵਾਲੇ ਯਤਨਾਂ ਦੀ ਲੋੜ ਸੀ। ਮੰਤਰਾਲੇ ਨੇ ਵੱਖ ਵੱਖ ਬ੍ਰਿਕਸ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਵਾਲੀਆਂ ਸਾਰੀਆਂ ਰਾਜ ਸਰਕਾਰਾਂ ਦਾ ਵੀ ਧੰਨਵਾਦ ਕੀਤਾ। ਇਹ ਸਿਖਰ ਸੰਮੇਲਨ ਕੱਲ੍ਹ ਨਵੀਂ ਦਿੱਲੀ ਵਿਚ ਸਫਲਤਾ ਨਾਲ ਖਤਮ ਹੋਇਆ ਏ। ਸਰਕਾਰ ਨੇ ਕਿਹਾ ਏ ਕਿ ਸਾਲ 2020 ਤੋਂ ਬਾਅਦ 9 ਰਾਜਾਂ ਵਿਚ 147 ਕੋਲਾ ਬਲਾਕਾਂ ਦੀ ਨਿਕਾਮੀ ਕੀਤੀ ਗਈ ਏ। ਕੋਲਾ ਮੰਤਰਾਲੇ ਨੇ ਕਿਹਾ ਏ ਕਿ ਇਸ ਨਾਲ ਲਗਭਗ 47,500 ਕਰੋੜ ਰੁਪਏ ਦਾ ਮਾਲੀਆ ਅਤੇ 4,90,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਏ। ਮੰਤਰਾਲੇ ਨੇ ਕਿਹਾ ਏ ਕਿ ਪਿਛਲੇ ਵਿੱਤੀ ਸਾਲ ਵਿਚ ਅਲਾਟ ਕੀਤੀਆਂ ਵਪਾਰਕ ਖਾਣਾਂ ਤੋਂ ਲਗਭਗ 3,900 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਪਿਛਲੇ ਦਹਾਕੇ ਵਿਚ ਦੇਸ਼ 'ਚ ਕੋਲਾ ਬਲਾਕਾਂ ਦੀ ਵੰਡ ਵਿਚ ਮਹੱਤਵਪੂਰਨ ਬਦਲਾਅ ਆਇਆ ਏ। ਮੰਤਰਾਲੇ ਨੇ ਦੱਸਿਆ ਹੈ ਕਿ ਪੂਰੀ ਨਿਲਾਮੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਦੇਸ਼ ਭਰ ਵਿਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਏ। 1949 ਵਿਚ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿਚ ਲਿਖੀ ਹਿੰਦੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਸੀ। ਅੱਜ ਹਿੰਦੀ ਦੁਨੀਆਂ ਵਿਚ ਵਿਆਪਕ ਤੌਰ ਤੇ ਬੋਲੀ ਜਾਣ ਵਾਲੀ ਭਾਸ਼ਾਵਾਂ ਵਿਚੋਂ ਇਕ ਹੈ ਅਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਏ। ਹਿੰਦੀ ਦਿਵਸ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਵਿਚ ਕਈ ਭਾਸ਼ਾਵਾਂ ਦਾ ਪੈਦਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਤਾਕਤ ਏ। ਉਨ੍ਹਾਂ ਇਕ ਵੀਡੀਓ ਸੁਨੇਹਾ ਸਾਂਝੇ ਕਰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਮੁਕਾਬਲੇ ਵਾਲੀ ਭਾਸ਼ਾ ਨਹੀਂ ਹੈ, ਸਗੋਂ ਰਾਸ਼ਟਰੀ ਏਕਤਾ ਦਾ ਮਹੱਤਵਪੂਰਨ ਜੋੜਨ ਵਾਲਾ ਧਾਗਾ ਏ। ਉਨ੍ਹਾਂ ਕਿਹਾ,
2: ਭਾਸ਼ਾ ਕਿਸੇ ਵੀ ਸਮਾਜ ਕੀ ਸਮ੍ਰਿਤੀ ਹੋਤੀ ਹੈ, ਉਸਕਾ ਆਤਮਬੋਧ ਹੋਤੀ ਹੈ। ਹਿੰਦੀ ਨੇ ਇਸ ਵਿਵਿਧਤਾ ਕੇ ਬੀਚ ਸੰਵਾਦ, ਸੰਪਰਕ ਔਰ ਸਮਨਵੇ ਕੀ ਭਾਸ਼ਾ ਕੇ ਰੂਪ ਮੇ ਦੇਸ਼ ਕੇ ਵਿਭਿੰਨ ਵਰਗੋ ਔਰ ਸਮੁਦਾਯੋ ਕੋ ਜੋੜਨੇ ਮੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਿੰਦੀ ਕਾ ਵਿਕਾਸ ਵੀ

0: Gran sorkan jik tharmasun zegin sorkan jik yang ati atapa ama pa popi kena sorkan ispera rik da sugulika zer bak kena patana ode da na ukule luse luse luse na dekana ta ngati ngachi khudaz mahfrat bashi ngachi bahut manaz rum zum tamat pina ta na ode rum sunang ati aldatta na luse na kule kule khoren jik luse odun gen labin jik ta nga dekana baramui pas sun sir gap na ra nga dekana dilli sum na dilli dekana ode ka ngas jamia milian ko admission lene jaxinga deka banners thong Indian people of theater associations chana theater ne cham patek met pina deka zo se nagadik chus so ya raz na ne koin logo odu nga man ardhamik sarvat pina pa odia music jik chit sabat su khela samde
1: bilkul
0: ta music chit sabat su khela sam se nga odena ko contact bas tie na ngach music na mil sabat ngach drama sabat theater ba thya theater chin na ka to kya yong sanga chana bo join boz chik
1: bilkul
0: ta theater pana sama sorin din sa drama is zarika drama zar basar bat pinda ta kon theater zana china la samsana kon na thuk pasom ne pada kon ze ka yoga rig moment rig that's a improvisation rig drama rig dialogue rig zar chus pana nar demik sor nar demik sor pa de ka nga kule kon ne bo kon ne bo ngas ode kon de chiba chuk chos pa ne bo nga duk chue
1: bakshis
0: duk se that's a drama ri bas chandigarh la drama ek delhi drama ek delhi manas that's a street play mana jaga mom bas na chas na zana chana odus bas ni di el dat pen sunse tne drama dar khan chimet pe lekin delhi lep sir gap nanga dur ta so ki o ya di drama no ngate sang de anuk khak chilen na thik du khela samsana ode drama no nga de kananga lep jwe
1: bashis chana kaju sahab ngata motbu thongwa chendu ga suchiga ga lamchir dam na ka do den uksu ba chasnal la ngata nga rangi yul pehno ko rangi kharkhor pehno ko rangi maashire no den na sperik thonse den no rangi la zon baser gya puna ngata nga kule kule de gana yar yong chi khatut la bing se ngata rangi kyapan rangi khutun sa stan mi ngata nga skap sob je chaju chana yeri fyam mana sode chans para chi du lu spin chuk yaranga thangzuni sim mal sanan fes sang ngata ngati fayul hindustani ngata nga singing khaz rezer ta yanga ter gyal sa rezer ta dehli chuk mal sanan no chandigarh chuk mal sanan yaranga rgyal zus te gadi nokat ਨਾਟਕ ਉਹਨੇ ਨੂੰ ਖਾਲਿਨ ਮਤ ਪੇ ਸਟ੍ਰੀਟ ਡਰਾਮਾ ਜਾਂ ਸਟੇਸ਼ਨ ਕਾ ਯਾਰਾਂ ਯਰੀ ਮਲਸਰ ਦਮ ਵੀ ਯਾਰਾਂ ਅਸਕਬ ਸਟੋਪ ਖਾਨੇ ਚੁੱਕ ਛਾਨਾ ਕਾਚੋ ਸਾਹਿਬ ਤਾ ਨਤਸ ਡਰਾਮਾ ਨਾ ਐਕਟਿੰਗ ਯੰਗ ਸਟੇਜਸ ਪਰ ਤਾਂ ਨਾ ਕਾ ਤੋ ਹਜੂ ਦਿਉ ਮੁੱਤਪ ਮਤਾ ਮੇਮਾਂ ਸਫਿਆ ਨਿਮਸਮੇ ਦਿਨ ਮੀ ਅਤਾ ਲੋਂਗ ਚਿਕ ਫੀਲਡ ਚਿਕ ਨਾ ਤਾ ਛੋਰ ਬਚਾਤ ਗਜ਼ ਸੰਬੀ ਗਿਉਂ ਜੂ ਗਾਜ਼ ਬਸੇ ਯਾਰਾਂ ਥੋਸਪਾ ਸ਼ੇ ਸੇ ਲੋਂਗ ਪੈਨੁਕ ਯਰਸ ਐਨਐਸਡੀ ਬਸੇ ਨਾ ਛਾਨਾ ਦਿਉ ਨਿਮ ਬੁੱਥੂ ਤੇ ਡਰਾਮੀ ਫੀਲਡ ਪੁ ਚੂਜ਼ ਬੇ ਫਿਆ ਚਤਕ ਬਚਾ ਕਨੇ ਨਾ ਚੇ ਜ਼ਮਨ ਕਾ ਤੋ ਮੁੱਤਪ ਮਤਾ ਗਾ ਦੇ ਤੁਸ ਪੈਨੁ ਦਰੇ ਨਾ ਗਾ ਤਾ ਥੋਂ ਦੋ ਅਤਾਮਾ ਨੀ ਸੰਬੇ ਨੁ ਗਿਆ ਗਾ ਤੀ ਉਸਤਾਦ ਨੇ ਗਨ ਗਾ ਨੇ ਕਰਨ ਗਾ ਤੇ ਰਾਇ ਰਿਕ ਮਸ਼ਵਰਾ ਰਿਕ ਖੋਈ ਗਨ ਖੁਤੇ ਸਮਝੋ ਰਿਲਨ ਮਨਾ ਯਰਸ ਦੀ 10 ਪਾਸ ਬਸਰ ਗੇ ਆਪਣਾ 12 ਪਾਸ ਬਸਰ ਗੇ ਆਪਣਾ ਆਰਟਸ ਫੀਲਡ ਪੁਲੇਨ ਜਾਂ ਮੈਡੀਕਲ ਸਟ੍ਰੀਮ ਪੁਲੇਨ ਜਾਂ ਕਾਮਰਸ ਬੋਸ ਜਾਂ ਮੈਡੀਕਲ ਦੀ ਫੀਲਡ ਪੈਨੁ ਯਾਰਾਂ ਸੋਂਜ ਚਸਪੋ ਛਨਾ ਦੁਨ ਗਾ ਮਾ ਫਾਂਸ ਯਾਰਾਂ ਗਾ ਡਰਾਮੀ ਫੀਲਡ ਪੈਨੁ ਛਾਇ ਤੇ ਤੇ ਸਕਸ ਬੋਗਾ ਚੁਸ਼ੇ ਥੋਬ ਜੁ ਚੀ ਬਸੇ ਮੌਕਾ ਗਿਉਂਸ ਦੀ ਫੀਲਡ ਪੁਰ ਦੰਬ ਬੋਤ ਪੇ ਔਰ ਦੁਨ ਨੇ ਬੋ ਯਾਰਾਂ ਥੁਤੇ ਲੁਸ ਬੋਤ ਪੇ ਦੀ ਗਾ ਸਤੀ ਯਾਰਾਂ ਸਬਬ ਚ ਸ਼ਕਨ ਨੇ ਬੋਸ
0: ਨਾ ਚੀ ਸੋਂਜ ਨਾ ਬਿਆ ਤਾ ਦਿੱਲੀ ਨਾ ਗ੍ਰੈਜੂਏਸ਼ਨ ਬਸੋਂ ਦੇ ਟੂ ਪਾਸ ਬਨਾ ਦੇਖਣਾ ਗ੍ਰੈਜੂਏਸ਼ਨ ਪਰ ਨੰਬਰ ਹੈ ਬਹੁਤ ਕੰਗਾ ਦੇ ਬੋਰਡ ਪੂ ਦੇ ਬੈਨਰ ਪੁਤਾ ਉਹਦੇ ਐਂਡਨ ਪੀਪਲ ਆਫ ਥੀਏਟਰ ਐਸੋਸੀਏਸ਼ਨ ਤਾਂ ਸੇ ਦੇਖਣਾ ਖੋਨ ਨੇ ਮੋਜਾਇਨ ਬਸ ਖੋਨ ਨੇ ਬੁਦੁਕ ਸੇ ਨਾ ਖੋਨ ਦੇ ਸਟਰੀਟ ਪਲੇ ਨਾਟਕ ਮਮੂ ਬਚਸ ਪਿਆ ਦੇਖਣਾ ਤਾਂ ਜੀ ਸੰਜ਼ਰ ਬਨਾ ਗ੍ਰੈਜੂਏਸ਼ਨ ਪਰ ਨੰਬਰ ਉਹਦਾ ਨੂੰ ਗਾਚੀ ਦਾ ਜਾਮੇ ਮਿਲੇ ਡਰਾਮਾ ਕਲਬ ਇਤ ਪਿੰ ਛਾਨਾ ਉਹਦੇ ਡਰਾਮਾ ਕਲਬ ਪਹੁੰਚ ਜਾਇਨ ਬਸ ਦੇਖਣਾ ਕੋਲੇ ਉਹਦਾ ਨਾ ਫਰਕਤ ਉਸ ਨਾ ਲਖਪਤ ਹਮ ਸੇ ਮਨਾ ਸਟਨ ਮਖੇਸ ਬਾ ਕਿ ਨੈਸ਼ਨਲ ਸਕੂਲ ਆਫ ਡਰਾਮਾ ਜ਼ਖਨ ਇੱਕ ਜਗੇ ਗਤ ਉਹਦੇ ਨਾਤੇ ਫਾਰਮਸ ਕਾਂ ਹੈ ਜ਼ਿੰਚ
1: ਬਖਸ਼ਿਸ
0: ਉਹਦੇ ਨੁਕ ਫਾਰਮਸ ਕਾਂ ਤੇ ਉਹਦੇ ਨੁਕ ਫਾਰਮਸ ਕਾਂ ਮਸੋਂ ਮਿਨੇ ਰਾਜ਼ਨ ਛਾਨਾ ਸਕੋ ਵੀ ਦੇਸਨ ਚਾਂ ਪਤਾ ਮੇ ਦੇਦਾਂ
1: ਮੈਂ
0: ਗਿਆਨ ਚੀ ਚੀ ਨੀ ਆਜੀ ਚੀ ਜ਼ਰ ਪਹਿਲਾ ਨਾ ਮਨਾ ਚੀ ਚਾ ਜ਼ਮਨਾ
1: ਗੋਮਾ ਗੋਮੇ ਕਾਂ ਲਾਸ ਕੇ ਤੋ ਬਤ ਮੇ ਜ਼ਰ ਵੀ ਹਾਜੋ ਤੁਨ ਸਾ ਨਾ ਫਰੂਆਕ ਸੀ ਫਰੂਸ ਸੰਬਾ ਦੇ
0: ਫਰੂਸ ਫਰੀ ਸੰਬੋ ਦੇ ਦਾ ਉਹਦੇ ਸਨ ਚੰਗ ਦੇ ਨਮਤ ਪਾ ਮਨਾ ਨੈਸ਼ਨਲ ਸਕੂਲ ਆਫ ਡਰਾਮਾ ਮੰਡੀ ਹਾਊਸ ਲਾ ਦੇ ਰਾਜ਼ਨ ਨਾ ਸਨ ਉਹਦਾ ਨੇ ਗ੍ਰੈਜੂਏਸ਼ਨ ਸਨ ਲਬਾਸ ਯਤ ਪੋਸ ਪਤ ਤਾਂ ਅਚੀ ਗ੍ਰੈਜੂਏਸ਼ਨ ਨੇ ਆਖਰੀ ਸਾਲ ਪੈ ਨੂੰ ਐਗਜ਼ਾਮ ਐਗਜ਼ਾਮ ਤਾਂ ਅੰਚਿਕ ਦੇ ਸਨ ਨੈਸ਼ਨਲ ਸਕੂਲ ਆਫ ਡਰਾਮਾ ਫਾਰਮਸ ਕਾਂ ਸਪਿਨ
1: ਬਖਸ਼ਿਸ
0: ਚਾਨਾ ਉਹਦੇ ਫਾਰਮ ਪੁਸ ਕਾਂ ਸਨੇ ਦੇ ਕਨ ਦੇ ਨੂੰ ਤਾਚੀ ਛਾਜ ਬਨੇ ਰਾਂ ਅਤਾ ਆਡੀਸ਼ਨ ਤਾਂ ਮੋਗਸ ਪਤ ਯਾਦਾਂ ਨੂੰ ਰਿਟਨ ਐਗਜ਼ਾਮ ਚ ਸਖਸੇ ਗਾਂ ਛਾਤ
1: ਬਿਲਕੁਲ
0: ਦੇ ਕਨ ਦੇ ਨੂੰ ਗਿਆ 5 ਦਿਨ ਵਰਕਸ਼ਾਪ ਚ ਛਾਤ ਨੀ ਦੇਰ ਗ ਆਪਣਾ 1000 2000 ਫ੍ਰੇਂਡ ਨਾ ਤਾਂ 26 ਨਫਰ ਦੇ ਨੂੰ ਯਾਨਾ ਸਿਲੈਕਟ ਛਾ ਦਿਆ ਛਾਨਾ ਉਹਦੇ ਸਨਾ ਨਾ ਮਨ ਚੰਗ ਸੰਭਾ ਮੇਤ ਪਾ ਨਰੀ ਸਭ ਕਾ ਸਮ ਮੇਨ ਪਾ ਤਾਂ ਨੈਸ਼ਨਲ ਸਕੂਲ ਆਫ ਡਰਾਮਾ ਚੋਸ ਦੇ ਦਾ ਮਲਸਾ
1: ਮਲਸਾ ਚ ਹਜੋ
0: ਨਾ ਤਾਂ ਲਿਪ ਨਾ ਕਾ ਤੁਮ ਮਨ ਅਰਦਮਿਕ ਦੁ ਪਹਿਲਾ ਸਮ ਸੇ ਮਨ ਦੋ ਸਿਕ ਦੇਨੁ ਕ 6 ਮਹੀਨ ਨਾ ਗਸ ਮਿਹਨਤ ਬਸ ਪਿਨੇ ਰਾ
1: ਬਿਲਕੁਲ
0: ਜ਼ਮਤ ਬਸ ਚਨਰ ਗੱਬ ਨਾ ਮਨ ਗਿਓਸ ਨਾ ਖੁਦਾ ਯਾ ਦੋ ਨਾ ਤਾਂ ਸੰਤਿਸ ਮਿਹਨਤ ਰਿ ਬਸੇ ਓੜੀ